0: ਪਿਆਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਯੂਮ ਯੇ ਕਰੇ ਵੇਰ ਕੁਆਰੋ
0: ਅਲੀ ਸ਼ਾਨੀ ਵਿਨੋ ਕੋ ਕੋ ਮੈਂ ਮਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ